ਮੇਰ ਗੜੀ ਮਿਵਣੀ ਏਗਾਰ ਜਹਾਫਾ ਦਿਵੇਫੂ ਮਿਗਤ ਕੁਰੇ ਮਿਦਣੀ ਇਹੁਂ ਤੇਰੇਗ ਹਮ ਮਿਸ਼ੋ ਅਨਿਕਲ ਸੇਹੁਂ ਤੇਰੇਗ ਮੈਸੇਜ ਕਾ ਫਿਨਾ ਕੁਰੇ ਦਾਣਾ ਫਿਨਾ ਕੀਣੇਂ ਹਾਲੂ ਫਿਨਾ ਹਮ ਵਰ ਬਰਾਬਰ ਅਲਹਮਦੁਲਿਲਾਹ ਫਿਨਾ ਉਮੀਦ ਕੁਰੇ ਇਬਰਾਹਿਮ ਗੇ ਹਾਲੂ ਸਰਾਂਗਲੋ ਕਮਾ ਮੇਦਤ ਜਹਾ ਲਵਤੰ ਹਮ ਵਰਸ ਸੜੀ ਮੇ ਹਮ ਇਹੁਂ ਤੇਰੇਗ ਹਮ ਤਮੇ ਜਹਾ ਲਦਣੀ ਜਹਾ ਲਦੀਬਾ ਵਾਸਰੀਵਾ ਮਿਲਵਾ ehwema ibrahima wa sariwa milawa jahal dena milawai ki dtun band ke husailume

0: ਵਹੀਮ ਗਫਾਨ ਦੁਆ ਖੁਰਵਾ ਵਿਦਾਲੋ ਹਿੰਦ ਹੰਦ ਮਖੁਰਵਾਸ਼ੇ ਅਲੁਗੇ ਵੇਰੀ ਰਸਕਲਾ ਖੋਏ ਮਿਰਰਕੀ ਅਮਾਂ ਖਨ ਲਿਬਗਿਮ ਵਾ ਰਸ਼ਕਮ ਗਾ ਲਵਾ ਫਾਂਦੇ ਅਦਿ ਇਰਸ਼ੁਗ ਅਹੁਲ ਵੇਰਿੰ ਕੁਰੇ ਅੱਲਾ ਹਸ਼ਾਈ ਆਖਿਰ ਦੁਹੰ ਈਮਾ ਵੀ ਮੀਹੁਨ ਮੇਵਾ ਥਕੁਨ ਰਿਜ਼ਕ ਦਿਵਾ ਫਾਂਦੇ ਇਕਲਾਂਗ ਵਾਹੀ ਕੁਰਵੀ ਖਾਫਿਰ ਵਿਜ ਮੀਹਾਯ ਦੁਨੀਏ ਗਾ ਕੁੜ ਹਿੰਦ ਕੁਲਗ ਉਫਲਾਈ ਆਰਾਮ ਤਿਮਨ ਰਸਖਲਾਂਗ ਦਿਵਾ ਹੁਸ਼ੀ ਮੇ ਦਿੰਗ ਨਰਕਾ ਗ ਅਜਾਬ ਗ ਤਿਰਯ ਇਮੀਹ ਕੁ ਫੁਨੁਵਾ ਲਵਾ ਹੁਸ਼ੀ ਮੇ ਇ ਹਾ ਦਹਾ ਨੁਬਾਵਗਿਮ ਵਾ ਨਿਮਿਦਿਮ ਕੇ
1: ਦਿਵੇ ਐਫਐਮ ਦਿਵੇ ਨਾਇਕ ਨੋਦੀ ਹੈ 1 ਮੈਗਾਹਰਟਜ਼।

0: ਆਇਲਾ ਤੇਰੇ ਜੇ ਮਸਲ ਤੰਗ ਹੱਲ ਕੁਰੰਗ ਆਇਲਾ ਬੇਰੁ ਮੀਹਕਾ ਵਾਹਕ ਦੇਖੂਗੇ ਬਦਲਗਾ ਆਇਲਾ ਤੇਰੇ ਏਕਕ ਅਣਿਕਕ ਵਾਹਕ ਦੱਕਾ ਕੰਤ ਤੰਗ ਹੱਲ ਕੁਰਮੁਂ ਆਇਲਾ ਤੇਰੇ ਏ ਉਣ ਗੁਲੂੰ ਰੰਗਲੂਵੇ ਹਰਦਣਾਵੇਗਿੰਦਾਣ੆
1: ਉਫਾਵਰ ਮੁਸਤਕਬਲ ਕਾ ਹਰਦਣਾ ਆਇਲਾ।